0: ਜੀ ਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ
1: ਕੀ ਕਹਿ ਰਹੇ ਹੋ
0: ਉਹ ਮੂਵੀ ਜੀ ਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
1: ਕੀ ਕਹਿ ਰਹੇ ਹੋ
2: ਗਿੱਪੀ ਗ੍ਰੇਵਾਲ ਬਿੰਨੂ ਟਿਲੋ ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਟਿਲੋ ਫਿਰ ਕਹਿਣਗੇ
3: ਪਰ ਟਿਲੋ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ
4: ਬੀ ਪਾਰਟ ਆਫ ਅ ਹਿਸਟੋਰਿਕ ਗ੍ਰੈਂਡ ਓਪਨਿੰਗ
5: ਐਕਸਪੀਰੀਅੰਸ ਦ ਨਿਊਲੀ ਇਨੋਗਰੇਟਿਡ BAPS ਸਵਾਮੀਨਾਰਾਇਣ ਮੰਦਿਰ ਇਨ ਪੈਰਿਸ ਅ ਵਾਂਸ ਇਨ ਅ ਲਾਈਫਟਾਈਮ ਸਪਿਰਚੁਅਲ ਜਰਨੀ
4: ਟ੍ਰੈਵਲ ਵਿਦ ਯੋਰ ਫੈਮਿਲੀ ਐਂਡ ਵਿਟਨੈਸ ਦਿਸ ਡਿਵਾਈਨ ਓਕੇਜ਼ਨ ਅਲੋਂਗ ਵਿਦ ਦ ਆਈਫਿਲ ਟਾਵਰ ਸੇਨ ਰਿਵਰ ਕਰੂਜ਼ ਐਂਡ ਅ ਪੈਰਿਸ ਸਿਟੀ ਟੂਰ
5: ਡਿਪਾਰਚਰ 5th of September. Call now on 0203-773-6333.
4: Mantra Holidays. What's your travel mantra? The voice that touches every soul. Star Express presents Hariharan's Soul India.
5: Live in London. Experience an unforgettable evening with the legendary Hariharan.
4: Saturday, 4th July at the Royal Festival Hall. For bookings, visit southbankcentre.co.uk. Show hosted by Bina Mistry.
5: Exclusive radio partner, Leica Radio Network.
6: Are you sitting on a mortgage and getting nothing back? What if your remortgage paid you?
7: At Cashback Remortgages, we find you deals that put real money back in your pocket. Not just a lower rate, but actual cash. Hundreds, sometimes thousands of pounds just for switching.
6: Our expert advisors have helped thousands of homeowners across the UK remortgage smarter and walk away richer.
7: Call us today on 0208 706 0915. That's 0208 706 0915. Or visit cashbackremortgage.co.uk.
6: Cashback Remortgages. Your mortgage should work for you.
8: Chawal ho best, sab kare test. Disha rice ka hai zamana. Disha basmati rice.
9: Disha rice now available at Asian grocery stores nationwide. Available at Sony Cash and Carries, Singsbury's, Kachha Bazaar, Samir Bazaar, More Foods, Sira South Hall, Dagenham Supermarket, all exotic stores in Reading and Slough, and Pick and Save, Kenton Road. Disha rice, come down and taste the difference.
10: London, the wait is over.
11: Haldiram's is now open at Leicester Square, Central London.
10: The authentic taste of India has finally arrived right in the heart of London.
11: From Raj Kachori to Chole Bature, Pao Bhaji,
10: Parathas, sweets and so much more. Your favourite Indian flavours are now here.
11: Come with family, come with friends and enjoy the taste, the vibe and the celebration.
10: Haldiram's, now open at Leicester Square, Central London.
12: Haldiram's.
13: इस महीने मेरा बॉयलर लेकर आया है प्री बुकिंग सेल का शानदार मौका अब सभी बॉश बॉयलर्स पर सीधे £350 की बचत 25 किलोवाट बॉयलर सिर्फ £1890 से पूरी तरह फिटेड और हाँ मिलेगी आपको 7 साल की बॉश गारंटी तो इंतजार मत कीजिए अभी कॉल करें 0208150-2025 और विजिट meraboiler.com टीज एंड सीज अप्लाई
14: आ सितंबर पेरिस में इतिहास लिखाई रहा है
15: BAPS मंदिर नो ओपनिंग और स्टार टूर्स तुमने लई आप पवित्र यात्रा पर
14: यूरोप ना 3-9 दिवस ना टूर्स
15: फ्रांस स्विट्जरलैंड इटली अने जर्मनी साथे
14: दर्शन पण अने यूरोप पण
15: सीट्स जल्दी भराई रही छे आज इज बुक करो स्टार टूर साथे
14: कॉल 0208900-2323 द स्टार टूर्स
15: ट्रैवल वंस एंड यू विल ट्रैवल अगेन एंड अगेन
16: लॉटो फ्रॉम द नेशनल लॉटरी नाउ गिव्स यू 2 चांसेस टू विन विद एवरी टिकट सो इट कुड बी यू एंड इट कुड बी यू यू एंड देन द सेम यू अगेन यू यू 1 टिकट 2 चांसेस टू विन New Lotto. It could be you, and it could be you.
17: See website for Lotto changes. Rules apply. Players must be 18 or over.
18: Star Trek of the Hour, sponsored by Star Tours. Start with BAPS Swami Narayan Mandir Darshan in Paris, then explore Europe's most iconic destinations. Call today on 0208 900 2323.